ਇਕਨੋਮੀ ਸਾਇੰਸ ਤਕਨੋਲੋਜੀ ਡਨ ਬੁਢਾਇਆ ਭਾਰਤ ਹੈ ਮਾਨਤਾਨ ਪ੍ਰਧਾਨ ਮੰਤਰੀ ਪਾਕਿਸਤਾਨ ਇਮਰਾਨ ਖਾਨ ਮੰਗਾਜੂ ਖਾਨ ਪੀਤੀ ਸੀ ਤਰਕਾਇਤ ਪੰਘੀਨਾ ਤਰਹਾਡਾ ਪੰਗਾ ਡਿਲਾਨ ਤਰਹਾਡਾ ਪਮਰਿੰਤਾ ਕਾਰੇਨਾ ਮੰਗ ਆਵਾਇਕਾਨ ਪ੍ਰਿੰਤਾ ਮਹਾਕਮਾ ਆਗੂੰ ਕਜਾਖਸਤਾਨ ਮਹੀਲੇ ਸਾਇਕਾਨ ਪਮਿਲਿਆਨ ਉਮ ਪਾਰਲੀਮੈਂਟ ਦੀ ਤੰਗਾ ਉਪਾਇਆ ਪ੍ਰੈਸੀਡੈਂਟ ਕਾਸਿਮ ਜੁਮਾਟ ਤੁਕਾਏਬ ਉਨਤੁਕ ਮੰਗ ਕੌਂਸੋਲੀਡਾਸੀ ਖਾਨ ਕਾ ਕੁਆਸਾਨ ਪਰਤਮੁਆਨ ਮੰਤਰੀ ਮੰਤਰੀ ਓਲਾ ਰਾਗਾ ਬ੍ਰਿਕਸ ਬੜਾਖੀ ਡੀ ਕੋਤਾ ਵਿਸ਼ਾਖਾਪਤਨਮ ਡਿਗਾਨ ਡੀ ਆਡੋਪਸੀਆ ਡਿਕਲਾਰਾਸੀ ਬਰਸਾਮਾ ਉਨਤੁਕ ਮੰਗ ਪਰਕੁਆਤ ਕਰਜਾ ਸਾਮਾ ਇਨਕਲੂਸਿਵਿਤਾਸ ਡਾਨ ਸਾਲਿੰਗ ਮੰਗ ਹੁਰਮਾਤੀ ਡਾਲਮ ਬਿਡਾਂਗ ਓਲਾ ਰਾਗਾ ਡਾਨ ਡੀ ਦੁਨੀਆ ਸਪਾਕ ਬੋਲਾ ਥੀਮ ਈਸਟ ਬੰਗਾਲ ਮੰਗਾਲਾ ਕਾਨ ਸਾਬਾ ਡਰੀ ਮਲੇਸ਼ੀਆ ਉਨਤੁਕ ਮਾਸੁਕ ਕਾ ਬਾਬਾ ਗਰੁੱਪ ਲੀਗਾ ਚੈਂਪੀਅਨਸ ਵਾਨਿਤਾ ਆ ਐਫ ਸੇ ਮੁਸਿਮ ਡੁਆਰੀਬੂ ਡੁਆ ਪੁਲੂ ਆਨਮ ਡਾਨ ਡੁਆਰੀਬੂ ਡੁਆ ਪੁਲੂ ਤੂਜੂ ਵਾਰਤਾ ਬ੍ਰਿਤਾ ਸ਼੍ਰੀਲੰਕਾ ਪਿਆਂ ਮੰਤਰੀ ਉਰਸਾਨ ਲੁਆ ਨਗਰੀ ਇੰਡੀਆ ਡਾਕਟਰ ਐਸ ਜੈਸ਼ੰਕਰ ਤਿਵਾੜੀ ਮੋਸਕੋ ਤਾਡੀ ਮਾਲਮ ਉਨਤੁਕ ਕੁੰਜੁਗਾਨ ਰਸਮੀ ਸਲਾਮਾ ਦੁਆ ਹਾਰੀ ਕਾ ਰੂਸੀਆ ਸਲਾਮਾ ਕੁੰਜੁਗਾਨ ਤਰ ਸਬੂਤ ਮੰਤਰੀ ਆਕਾਨ ਮੋਮਿਨ ਬਰਸਾਮਾ ਸਿਡਾਂਗ ਕਾ ਡੁਆ ਪੁਲੂ ਤੂਜੂ ਕੌਮੀਸੀ ਆਂਤਰ ਪ੍ਰਮਿੰਤਾ ਇੰਡੀਆ ਰੂਸੀਆ ਮੰਗਨਾਏ ਕਰਜਾ ਸਾਮਾ ਪਡਾਂਗਾਨ ਇਕਨੋਮੀ ਸਾਇੰਸ ਤਕਨੋਲੋਜੀ ਡਾਨ ਬੁਡਾਇਆ ਡੀਆ ਜੁਗਾ ਆਕਾਨ ਬਰਤਮੁ ਡਿਗਾਨ ਮੰਤਰੀ ਲੁਆਰ ਨਗਰੀ ਰੂਸੀਆ ਸਰਗੇ ਲਾਵਰੋਵ ਡਾਨ ਬਰਤੁਕਾਰ ਪਾਨਾਗਾਨ ਮੰਗਨਾਏ ਇਸੂ ਇਸੂ ਰੇਗੋਨਾਲ ਮਾਪੁਨ ਗਲੋਬਾਲ ਕਾਪਾਲ ਲਾਤੀ ਲਾਇਆਰ ਆਂਕਾਤਾਲ ਲਾਊਥ ਇੰਡੀਆ ਈ ਐਨ ਐਸ ਸੁਦਰਸ਼ਨੀ ਤਿਵਾਡੀ ਲਿਸਬਨ ਪੁਰਤਗਾਲ ਸਵਾਗੇ ਬਾਗਿਨ ਡਰੀ ਐਕਸਪੈਡੀਸੀ ਲਿੰਤਾ ਸਾਮੁਦਰਾ ਲੋਕਾਯਾਨ ਡੁਆ ਪੁਲੂ ਆਨਮ ਯੰਗ ਸਡਾਂਗ ਬਰਲਾਂਗ ਸੁੰਗ ਕਾਪਾਲ ਲਾਇਰ ਤਿਆਂਗ ਤੀਗਾ ਜੇਨਿਸ ਬਾਰਕ ਇਨੀ ਮਲਾਕੁਕਾਨ ਪਲਾਇਰਾਨ ਮਾਸੁਕ ਯੰਗ ਮੇਗਾ ਮਲਾਲੋਈ ਸੁੰਗੇ ਤਾਗੁਸ ਸੰਭਾਰੀ ਮਯਾਮ ਮਨਾਪਿਲਕਾਨ ਕ ਤ੍ਰਾਮਪਿਲਾਨ ਬਰਲਾਇਰ ਬਰਲਾਇਰ ਡਨ ਕ ਚਾਕਾਪਾਨ ਕਲਾਵਤਾਨ ਟ੍ਰੈਡੀਸ਼ਨਲ ਕ ਮੰਤਰੀਆਨ ਪ੍ਰਤਾਹਨਾਨ ਮਯਾਤਾ ਕਾਨ ਬਾਬਾ ਸਲਾਮਾ ਸਿੰਘਾ ਡੀ ਪਲਾਬੂਆ ਅੰਤਰ ਸਬੂਤ ਆਵਾ ਕਾਪਾਲ ਡਾਨ ਪ੍ਰਸਰਤਾ ਪਲਾਤੀਹਾਨ ਆਕਾਨ ਬਰ ਪਾਰਟੀਸਪਾਸੀ ਡਾਲਾਂ ਪਰਤੁਕਾਰਾਨ ਪ੍ਰੋਫੈਸ਼ਨਲ ਕੁੰਜੁਗਾਨ ਆਂਤਰ ਕਾਪਾਲ ਡਾਨ ਕਗਿਆਤਾਨ ਬੁਡਾਇਆ ਬਰਸਾਮਾ ਪਿੰਪਿਨਾਨ ਆਂਕਾਤਾਨ ਲਾਊਥ ਪੁਰਤਗਾਲ ਉਤੋਰੀਤਾ ਸੌਤੰਪਾ ਡਾਨ ਡਿਆਸਪੋਰਾ ਇੰਡੀਆ ਮੰਤਰੀ ਪਡਾਂਗਾਨ ਡਾਨ ਪਰ ਇੰਦੁਸਤਰੀਆਨ ਪਿਯੂਸ਼ ਗੋਇਲ ਆਕਾਨ ਮਲਾਕੁਕਾਨ ਕੁੰਜੁਗਾਨ ਅੰਪਾਥਾਰੀ ਕਜਪਾਂਗ ਮੁਲਾਇ ਹਾਰੀ ਇਨੀ ਹਿੰਗਾ ਤਾਂਗਲ ਡੁਆ ਪੁਲੂ ਤੁਜੂ ਬੁਲਾਨ ਇਨੀ ਡਿਆ ਆਕਾਨ ਮੰਗੁੰਜੁਗੀ ਟੋਕਿਓ ਨਾਗੋਯਾ ਡਾਨ ਓਸਾਕਾ ਸਰਤਾ ਮੋਮੀ ਪਿੰਡ ਡੈਲੀਗਾਸੀ ਬਿਜ਼ਨਸ ਤਰ ਪ੍ਰਸਾਰ ਇੰਡੀਆ ਯੰਗ ਪਰਨਾ ਡੀ ਕਿਰੀਮ ਕਾ ਜਪਾਂਗ ਡੈਲੀਗਾਸੀ ਤਰ ਸਬੂਤ ਡਰੀ ਡਰੀ ਲਵੀ ਡਰੀ ਡੁਆ ਰਾਤੁਸ ਪਰ ਵਾਕਿਲਾਨ ਬਿਜ਼ਨਸ ਯੰਗ ਮਨ ਚਾਕੂਪ ਬਰਵਾਗੇ ਸੈਕਤੋਰ ਮੁਲਾਈ ਡਰੀ ਮਾਨੁਫੈਕਚਰ ਸੈਮੀ ਕੰਡਕਟੋਰ ਐਨਰਜੀ ਬਰਸੀ ਡਾਨ ਬਾਜਾ ਹਿੰਗਾ ਓਟੋਮੋਟਿਵ ਜਾਸਾ ਕਵਾਂਗਾ ਲਾਇਨਾਨ ਕਸਿਆਤਾਨ ਡਾਨ ਪਰੁਸਾਨ ਰਿਤਿਸਾਨ ਕੁੰਜੁਗਾਨ ਇਨੀ ਜੁਗਾ ਡੀ ਸਬੂਤ ਆਕਾਨ ਮੰਬੂਕਾ ਪਲਵਾਂਗ ਕਰਜਾ ਸਾਮਾ ਬਾਰੂ ਡੀ ਵਿਡਾਂਗ ਮਾਨੁਫੈਕਚਰ ਬਰ ਟੈਕਨੋਲੋਜੀ ਤਿੰਗੀ ਡਾਨ ਇੰਡਸਟਰੀ ਜਗਨਰਾਸੀ ਮੰਡਾ ਤਾਂਗ ਸੈਕਤੋਰ ਸੈਕਤੋਰ ਯੰਗ ਮੰਜਰੀ ਇੰਤਿਸ ਡਰੀ ਵਿਸੀ ਇੰਡੀਆ ਮੰਗਨਾਏ ਆਤਮਨਿਰਭਰ ਭਾਰਤ ਯਾਇਤੁ ਇੰਡੀਆ ਮਾਂਡਰੀ ਡਾਨ ਵਿਕਸਿਤ ਭਾਰਤ ਯਾਇਤੁ ਇੰਡੀਆ ਮਾਜੂ ਭਾਰਤਾ ਹੁਣ ਡੁਆਰੀਬੂ ਅੰਪਾਤਪੁਲੂ ਤੂਜੂ ਡੀ ਪਾਕਿਸਤਾਨ ਭਾਰਤ ਮਾਨਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਤਲਾ ਮੰਗਾਜੂ ਖਾਨ ਪਰਮੋਹਨਾਨ ਤਰਕਾਇ ਡੁਗਾਨ ਪੰਘਿਨਾ ਤਰਾਡਾ ਪੰਗਾਡੀਲਾਨ ਯਾਇਤੁ ਕੰਟੈਂਪਟ ਆਫ ਕੋਰਟ ਤਰਾਡਾ ਪਮਰਿੰਤਾ ਲਾਂਕਾ ਇਨੀ ਡੀ ਆਮਬਿਲ ਸਤਲਾ ਪਿਆਕ ਵਰਵਿਨਾਂਗ ਮੰਬਾਬਾ ਖਾਨ ਕਰੂਮਾ ਸਾਕਿਤ ਮਲਿਕ ਪਮਰਿੰਤਾ ਆਲੀ ਆਲੀ ਕਾ ਫਾਸਿਲਤਾ ਸਵਾਸਥਾ ਸਵਾਗੇ ਮਾਨਾ ਡੀ ਪ੍ਰਿੰਤਾ ਖਾਨ ਓਲੇ ਪੰਗਾੜੀ ਲਾਨ ਤਿੰਗੀ ਮਨਰੂਦ ਪਨਾ ਸਿਆਤ ਹੁਕਮ ਭਾਰਤ ਪਾਕਿਸਤਾਨ ਤਹਿਰੀਕੇ ਇਨਸਾਫ ਪੇਤੇਈ ਪਿੰਪਿਨਾਨ ਖਾਨ ਪਰਮੋਹਨਾਨ ਤਰ ਸਬੂਤ ਮਨੁਤੁ ਤਿੰਡਾ ਕਾਨ ਤਰਾਡਾ ਪ੍ਰਧਾਨ ਮੰਤਰੀ ਮੰਤਰੀ ਹੁਕਮ ਮੰਤਰੀ ਇਨਫੋਰਮਾਸੀ ਡਾਨ ਪੰਜਾਬਾਤ ਡਾਨ ਪੰਜਾਬਾਤ ਪਮਰਿੰਤਾ ਲਾਇਨਿਆ ਪਰਮੋਹਨਾਨ ਇਤੁ ਜੁਗਾ ਮਮਿਤਾ ਆਗਾਰ ਖਾਨ ਡੀ ਪਿੰਡਾ ਕਾਨ ਕਰੂਮਾ ਸਾਕਿਤ ਸਵਾਸਥਾ ਯੰਗ ਤਲਾ ਡੀ ਤਤਾਪ ਕਾਨ ਓਲੇ ਪੰਗਾਡੀ ਲਾਨ ਉਨਤੁਕ ਮੰਜਾਲਾਨੀ ਪਰਾਵਾਤਾਨ ਸਬਲੂਮਿਆ ਪਾਡਾ ਹਰੀ ਸਲਾਸਾ ਮਾਜਲਿਸ ਹਾਕਿਮ ਯੰਗ ਤਰ ਡਰੀ ਡਰੀ ਤੀਗਾ ਔਰਾਂਗ ਤਲਾ ਮਮਰਿੰਤਾ ਕਾਨ ਪਮਰਿੰਤਾ ਉਨਤੁਕ ਮਮਿੰਡਾ ਕਾਨ ਖਾਨ ਡਰੀ ਪੰਜਾਰਾ ਆਡਿਆਲਾ ਕਰੂਮਾ ਸਾਕਿਤ ਸਵਾਸਥਾ ਸੀਫਾ ਇੰਟਰਨੈਸ਼ਨਲ ਸੀਫਾ ਕਰੂਮਾ ਸਾਕਿਤ ਸਵਾਸਥਾ ਸਿਫਾ ਇੰਟਰਨੈਸ਼ਨਲ ਹੋਸਪਿਟਲ ਡੀ ਇਸਲਾਮਾਬਾਦ ਡਾਲਮ ਵਾਕਤੁ ਡੁਆਹਾਰੀ ਗੁਨਾ ਮੰਜਾਲਾਨੀ ਪਮਰਿਕ ਸਾਨ ਮੇਡਿਸ ਮਯੂਸ਼ੁਲ ਕ ਖਾਵਾ ਤਿਰਾਨ ਯੰਗ ਬਰੂਲਾਂਗ ਕਾਲੀ ਮੁੰਚੁਲ ਤਰਕਾਇਤ ਕੋਂਡੀਸੀ ਕਸਿਆਤਾਨੀਆ ਯੰਗ ਮੰਬੁੜੁਕ ਨਾਮੁਨ ਪਾਡਾਹਾਰੀ ਜੁਮਾਤ ਪਾਰਾ ਪਜਾਵਾਤ ਜੁਸਤਰੂ ਮੰ ਬਾਬਾਯਾਂ ਕਰ

15 ट्रिलियन अमरीकी डालर के बराबर है। श्री गोयल ने कहा कि आने वाले समय में भारत के मुक्त व्यापार समझौते विश्व व्यापार के लगभग 75% हिस्से कवर करेंगे। यह भारत को विश्व वैल्यू चेन में एक भरोसेमंद भाईवाल वजो स्थापित करने में मदद करेगा। भारत और जापान के व्यापारिक नुमाइंदों को संबोधन करते हुए उन्होंने कहा कि भारत को एक विशाल घरेलू बाजार है और पिछले 4 साल में 9 मुक्त व्यापार समझौतों पर दस्तखत किए जाने से भारत ने दुनिया लिए अपने दरवाजे खोल दिए ने। ये 9 समझौते 38 विकसित देशों और अर्थव्यवस्थाओं नाल किए गए ने, जिन्हां दी कुल GDP 60 ट्रिलियन अमरीकी डालर है। जापान और कोरिया समेत होर देशों से आसियन खेत्र नाल पहला हुए व्यापारिक समझौतों ने 10 ट्रिलियन अमरीकी डालर की GDP लिए नवे राह खोले ने। श्री गोयल ने कहा कि वध रहे आर्थिक संबंध भारत और जापान विचकार संतुलित व्यापार वल लै जाणगे। श्री गोयल दोहां देशां विचकार व्यापार ते निवेश संबंधां नूं हुलारा देण लई 200 तों वध नुमाइंदियां ते इक वड्डे व्यापारक वफद दी अगवाई कर रहे ने। विदेश मंत्री डॉ एस जयशंकर अज मास्को विच रूस के फर्स्ट डिप्टी प्राइम मिनिस्टर डेनिस मुंत्रोव नाल व्यापारक आर्थिक विज्ञानक तकनीकी ते सभ्याचारक सहयोग बारे 27वें भारत रूस अंतर सरकारी कमीशन की सह प्रधानगी करनगे। श्री जयशंकर अपने रूसी हमरुतबा सरगई लवरोव नाल भी खेतरी ते आलमी मुद्दियां ते विचार सांझे करनगे। डॉ जयशंकर रूस के 2 दिन सरकारी दौरे ते कल मास्को पहुंचे। भारत ते रूस की लंबे समय की मजबूत साझेदारी है। अक्तूबर 2000 विच भारत रूस रणनीतिक भाईवाली बारे ऐलाननामे उत्ते दस्तखत किए जाने तो बाद राजनीति सुरक्षा रक्षा व्यापार ते आर्थिकता विज्ञान ते तकनोलॉजी ते सभ्याचार समेत लगभग सारे खेतरां विच गुणात्मक पुनर्सुरजीति हुई है। सुप्रीम कोर्ट ने अज केंद्र ते झारखंड सरकार नूं इक पिटीशन ते नोटिस जारी कीते ने, जिस विच झारखंड संयुक्त सिविल सेवावां दी मुढली प्रीख्या विच कथित बेनेमियां दी CBI तों सुतंत्र ते समाबद्ध जांच दी मांग कीती गई है। चीफ जस्टिस सूर्यकांत ते जस्टिस जोमल बागशी अते वी मोहना दे बेंच ने केंद्र ते झारखंड सरकार झारखंड लोक सेवा कमिश्न अते होरनां तों जवाब मंगिया है। इस पिटीशन राहीं सरकारी अधिकारियां ते प्रीख्या एजेंसियां दी निरपक्ष जांच यकीनी बनाउण लई जांच नूं राज तों CBI हवाले करन दी मांग ਕੀਤੀ ਗਈ ਹੈ। ਇਹ ਪਟੀਸ਼ਨ ਇਸ ਦੀ ਦਲੀਲ ਦੇ ਆਧਾਰ ਤੇ ਦਾਇਰ ਕੀਤੀ ਗਈ ਹੈ ਕਿ ਰਾਜ ਵੱਲੋਂ ਪ੍ਰੀਖਿਆ ਰੱਦ ਕਰਨ ਨਾਲ ਯੋਜਨਾਬੱਧ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਦੀ ਲੋੜ ਖਤਮ ਨਹੀਂ ਹੁੰਦੀ। ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹਾ ਮਹਿਲਾ ਹਸਪਤਾਲ ਵਿੱਚ ਨਵਜੰਮੇ ਬੱਚਿਆਂ ਦੀ ਦੇਖਭਾਲ ਯੂਨਿਟ ਵਿੱਚ ਅੱਜ ਸਵੇਰੇ ਅੱਗ ਲੱਗਣ ਨਾਲ ਘੱਟੋ ਘੱਟ 3 ਨਵਜਾਤ ਬੱਚਿਆਂ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਵਿੱਚ ਸਮੇਂ ਤੋਂ ਪਹਿਲਾਂ ਜਨਮੇ ਅਤੇ ਗੰਭੀਰ ਰੂਪ ਵਿੱਚ ਬਿਮਾਰ ਬੱਚਿਆਂ ਸਮੇਤ ਲਗਭਗ 39 ਨਵਜਾਤ ਬੱਚਿਆਂ ਦਾ ਇਲਾਜ ਚੱਲ ਰਿਹਾ ਸੀ। ਅੱਗ ਲੱਗਣ ਤੋਂ ਬਾਅਦ ਬਚਾਅ ਟੀਮਾਂ ਨੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ। ਬਚਾਏ ਗਏ 36 ਬੱਚਿਆਂ ਵਿੱਚੋਂ 1 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੇ ਬੀਤੀ ਰਾਤ ਅਮਰਾਵਤੀ ਦੇ ਜ਼ਿਲ੍ਹਾ ਮਹਿਲਾ ਹਸਪਤਾਲ ਵਿੱਚ ਅੱਗ ਲੱਗਣ ਕਾਰਨ 3 ਨਵਜਾਤ ਬੱਚਿਆਂ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਸਿਹਤ ਵਿਭਾਗ ਨੂੰ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰੇਲਵੇ ਨੇ ਪੂਰੇ ਰੇਲ ਨੈਟਵਰਕ ਵਿੱਚ ਇੱਕ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਰੇਲਵੇ ਸਟੇਸ਼ਨਾਂ ਤੇ ਮੁਸਾਫਰਾਂ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣਾ ਹੈ। ਇਸ ਮੁਹਿੰਮ ਵਿੱਚ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਅਤੇ ਫਿਲਟਰੇਸ਼ਨ ਪ੍ਰਣਾਲੀਆਂ ਦੀ ਸਫਾਈ ਅਤੇ ਕੀਟਾਣੂ ਮੁਕਤ ਕਰਨਾ ਸ਼ਾਮਲ ਹੋਵੇਗਾ। ਰੇਲ ਮੰਤਰਾਲੇ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਜ਼ੋਨਲ ਰੇਲਵੇ ਪਾਣੀ ਦੇ ਸਰੋਤਾਂ, ਪਾਣੀ ਦੇ ਸ਼ੁੱਧੀਕਰਨ ਅਤੇ ਫਿਲਟਰੇਸ਼ਨ ਪਲਾਂਟਾਂ, ਜ਼ਮੀਨ ਹੇਠਾਂ ਅਤੇ ਓਵਰਹੈੱਡ ਟੈਂਕਾਂ, PVC ਟੈਂਕਾਂ, ਟੂਟੀਆਂ ਅਤੇ ਪਾਣੀ ਵੰਡ ਕੇਂਦਰਾਂ ਦਾ ਵਿਆਪਕ ਨਿਰੀਖਣ ਕਰਨਗੇ। ਪੀਣ ਵਾਲੇ ਪਾਣੀ ਦੀਆਂ ਸਾਰੀਆਂ ਟੈਂਕੀਆਂ ਨੂੰ ਖਾਲੀ ਕੀਤਾ ਜਾਏਗਾ, ਗਾਰ ਕੱਢੀ ਜਾਏਗੀ, ਚੰਗੀ ਤਰ੍ਹਾਂ ਸਾਫ਼ ਕੀਤਾ ਜਾਏਗਾ ਅਤੇ ਕੀਟਾਣੂ ਰਹਿਤ ਕੀਤਾ ਜਾਏਗਾ। ਇਹ ਯਕੀਨੀ ਬਣਾਉਣ ਲਈ ਉਪਾਅ ਕੀਤੇ ਜਾਣਗੇ ਕਿ ਟੈਂਕਾਂ ਦੇ ਢੱਕਣ ਸਹੀ ਢੰਗ ਨਾਲ ਸੀਲ ਕੀਤੇ ਹੋਣ। ਪੰਜਾਬ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਹੁਣ ਤੱਕ 17,000 ਮਕਾਨਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਸਾਲ 2024-25 ਲਈ ਮਨਜ਼ੂਰ ਕੀਤੇ ਗਏ 36,792 ਮਕਾਨਾਂ ਦੀ ਉਸਾਰੀ ਵਾਸਤੇ 478 ਕਰੋੜ
45 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਾਈ ਗਈ ਹੈ। ਬਾਕੀ ਰਹਿੰਦੇ 19,792 ਮਕਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਪੰਜਾਬ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੋਂਦ ਨੇ ਕਿਹਾ ਕਿ ਸੂਬਾ ਸਰਕਾਰ ਲੋੜਵੰਦ ਪਰਿਵਾਰਾਂ ਨੂੰ ਸਕੀਮ ਦਾ ਲਾਭ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਅਮਰੀਕਾ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਪੀਜ਼ਾ ਡਿਲੀਵਰੀ ਕਰਦੇ ਸਮੇਂ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਵਿੱਚ ਨਿਊਯਾਰਕ ਸਥਿਤ ਭਾਰਤੀ ਦੂਤਘਰ ਨੇ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੂਤਘਰ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਦੂਤਘਰ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਹੈ ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਨੇ। ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰ ਸਰਕਾਰ ਤੋਂ ਖਾਨ ਬਾਬਾ ਗੈਂਗ ਦੇ ਗੱਠਜੋੜ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਇਹ ਗਰੋਹ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨੌਕਰੀਆਂ ਦਾ ਲਾਲਚ ਦੇ ਕੇ ਬੰਧਕ ਬਣਾਉਂਦਾ ਹੈ ਅਤੇ ਉਨ੍ਹਾਂ ਦੀ ਰਿਹਾਈ ਲਈ ਉਨ੍ਹਾਂ ਦੇ ਮਾਪਿਆਂ ਤੋਂ ਫਿਰੌਤੀ ਦੀ ਮੰਗ ਕਰਦਾ ਹੈ। ਸੰਤ ਸੀਚੇਵਾਲ ਨੇ ਕੱਲ੍ਹ ਮੀਡੀਆ ਨਾਲ ਗੱਲਬਾਤ ਕਰਦਿਆਂ ਜਲੰਧਰ ਅਤੇ ਕਪੂਰਥਲਾ ਦੇ ਦੋ ਨੌਜਵਾਨਾਂ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਸਪੇਨ ਵਿੱਚ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਗਰੋਹ ਉਨ੍ਹਾਂ ਨੂੰ ਥਾਈਲੈਂਡ ਲੈ ਗਿਆ ਅਤੇ ਬੰਧਕ ਬਣਾ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਤਾ ਪਿਤਾ ਉਨ੍ਹਾਂ ਨੂੰ ਮਿਲੇ ਅਤੇ ਦੱਸਿਆ ਕਿ ਗਰੋਹ ਰਿਹਾਈ ਲਈ ਭਾਰੀ ਫਿਰੌਤੀ ਮੰਗ ਰਿਹਾ ਹੈ। ਹਾਲਾਂਕਿ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਕੋਲ ਮਾਮਲਾ ਉਠਾਉਣ ਤੋਂ ਬਾਅਦ ਉਨ੍ਹਾਂ ਵਿੱਚੋਂ ਇੱਕ ਵਾਪਸ ਆ ਗਿਆ ਪਰ ਦੂਜਾ ਥਾਈਲੈਂਡ ਪੁਲਿਸ ਦੀ ਹਿਰਾਸਤ ਵਿੱਚ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਅਤੇ ਵਿਦੇਸ਼ ਮੰਤਰਾਲਿਆਂ ਅਤੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਇੰਟਰਪੋਲ ਦੀ ਮਦਦ ਨਾਲ ਪੂਰੇ ਨੈਟਵਰਕ ਦੀ ਡੂੰਘਾਈ ਨਾਲ ਜਾਂਚ ਕਰਨ ਕਿਉਂਕਿ ਪੰਜਾਬ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਬੇਈਮਾਨ ਏਜੰਟ ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ ਭਾਰੀ ਰਕਮ ਵਸੂਲਦੇ ਨੇ।

ਐਨਫੋਰਸਮੈਂਟ ਡਾਇਰੈਕਟੋਰੇਟ ਦੇ ਲਖਨਊ ਖੇਤਰੀ ਦਫ਼ਤਰ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਅਤੇ ਗਾਜ਼ੀਆਬਾਦ ਅਤੇ ਹਰਿਆਣਾ ਦੇ ਫਰੀਦਾਬਾਦ ਵਿੱਚ 9 ਥਾਵਾਂ 'ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਫਰਜ਼ੀ ਇਨਪੁੱਟ ਟੈਕਸ ਕ੍ਰੈਡਿਟ ITC ਲੈਣ ਅਤੇ ਇਸ ਨੂੰ ਦੂਜੇ ਲੋਕਾਂ ਨੂੰ ਦੇਣ ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਕੀਤੀ ਗਈ। ਕ੍ਰਿਕਟ ਵਿੱਚ ਭਾਰਤ ਨੇ ਕੋਲੰਬੋ ਵਿੱਚ ਸ੍ਰੀਲੰਕਾ ਖਿਲਾਫ਼ ਦੂਜੇ ਅਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਤਾਜ਼ਾ ਖਬਰਾਂ ਮਿਲਣ ਤੱਕ 8 ਵਿਕਟਾਂ 'ਤੇ 458 ਦੌੜਾਂ ਬਣਾ ਲਈਆਂ ਨੇ। ਇਸ ਦੌਰਾਨ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਟੈਸਟ ਦੇ ਦੂਜੇ ਦਿਨ ਇਤਿਹਾਸ ਰਚ ਦਿੱਤਾ ਹੈ। ਪੰਤ ਵਿਦੇਸ਼ੀ ਧਰਤੀ 'ਤੇ ਵਿਕਟਕੀਪਰ ਬੱਲੇਬਾਜ਼ ਵਜੋਂ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਪੰਤ ਨੇ MS ਧੋਨੀ ਦਾ ਰਿਕਾਰਡ ਤੋੜਿਆ ਹੈ। ਗਿਨੀ ਦੀ ਰਾਜਧਾਨੀ ਕੋਨਾਕਰੀ ਵਿੱਚ ਕੂੜੇ ਦੇ ਇੱਕ ਵੱਡੇ ਪਹਾੜ ਦੇ ਢਹਿਣ ਕਾਰਨ 30 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੀ ਕੇਂਦਰੀ ਸਰਕਾਰ ਅਨੁਸਾਰ ਕੋਨਾਕਰੀ 'ਚ ਦੇਸ਼ ਦਾ ਸਭ ਤੋਂ ਵੱਡਾ ਕੂੜਾ ਡੰਪ ਇੱਕ ਸਾਈਟ ਹੈ। ਅੰਤ ਵਿੱਚ ਚੋਣਵੀਆਂ ਖਬਰਾਂ, ਇੱਕ ਵਾਰ ਫਿਰ ਸੁਣ ਲਓ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਘੱਟੋ ਘੱਟ 8 ਨੂੰ ਹੋਰ ਦੇਸ਼ਾਂ ਦੇ ਸਮੂਹਾਂ ਅਤੇ ਅਲੱਗ ਅਲੱਗ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤਿਆਂ ਲਈ ਗੱਲਬਾਤ ਕਰ ਰਿਹਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਮਾਸਕੋ ਵਿੱਚ 27ਵੇਂ ਭਾਰਤ ਰੂਸ ਅੰਤਰ ਸਰਕਾਰੀ ਕਮਿਸ਼ਨ ਦੀ ਸਹਿ ਪ੍ਰਧਾਨਗੀ ਕਰਨਗੇ। ਸੁਪਰੀਮ ਕੋਰਟ ਨੇ ਝਾਰਖੰਡ ਸੰਯੁਕਤ ਸਿਵਲ ਸੇਵਾ ਦੀ ਮੁੱਢਲੀ ਪ੍ਰੀਖਿਆ ਵਿੱਚ ਕਥਿਤ ਬੇਨੇਮੀਆਂ ਦੀ CBI ਤੋਂ ਸੁਤੰਤਰ ਜਾਂਚ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ 'ਤੇ ਕੇਂਦਰ ਅਤੇ ਝਾਰਖੰਡ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਨੇ ਅਤੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਹੁਣ ਤੱਕ 17,000 ਮਕਾਨਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਸ਼ੁਦੇ ਹਨ। ਉਨ੍ਹਾਂ ਮੁਲਵਿਸੇ ਚੰਦੀ ਜਿਨਾਇਤ ਸ਼ਾਮਿਲ ਅਖਾਜ਼ੀ ਅਸਲੇ ਫਰਾਮਰਜ਼ੀ ਵ ਕਾਚਾਕ ਮੁਕੱਦਰਾਤ ਵਨੀਜ਼ ਹਮਲੇ ਅਕੀਮ ਨਾਰੰਜਖਾ ਦਾਰਲੁਦਿਆਨਾ ਹਸਨ ਅਗੇ ਅਮੀਸ਼ਾ ਗੁਫ਼ਤ ਬਰਹਬਰੀ ਨਖੁਸ ਵਜ਼ੀਰ ਨਰਿੰਦਰ ਮੋਦੀ ਅਜਾਂਸਾ ਤਬ ਈਦ 51 ਜਿਨਾਇਤਕਾਰ ਦਰ ਸਾਲ 2026 ਤਹਿਸੀਲ ਨਮੂਦਨ ਕੇ ਦੀਦਗਾਹ ਹਿੰਦ ਸਾਲੀ ਮਸੂਨ ਰਾ ਮੁਨਾਕਿਸ ਮੀਗਰ ਦਾਰਾਗ ਇਨਕਦਾਰ ਪਾਇਆਨ ਅਹਿਮ ਅਖਬਾਰਾਂ ਬਾਰੇ ਤੋਂ ਤਕਰਾਰ ਮੀ ਕੁਨੀ ਵਜ਼ੀਰ ਉਮਰ ਖਾਰਜੇ ਹਿੰਦ ਡਾਕਟਰ ਅਜੈ ਸ਼ੰਕਰ ਬਰ ਰਈਸ ਜਮਹੂਰ ਰੂਸੀਏ ਵਲਾਦੀਮੀਰ ਪੁਤਿਨ ਮੁਲਾਕਾਤ ਕਰਦੇ ਵ ਤਜਾਰਤ ਦੋ ਜਾਨਬੇ ਹਮਕਾਰੀ ਇਕਤਸਾਦੀ ਵ ਕਾਨਫਰੰਸਾਂ ਆਲੀ ਆਤੀਏ ਰਾ ਮੌਰੀਦ ਸ਼ੁਰੂ ਬਹਿਸ ਕਰਾਰ ਦਾਦੇ ਐਸ ਮੁਸ਼ਾਵਿਰ ਅਮਨੀਅਤ ਮਿਲੀ ਹਿੰਦ ਅਜੀਤ ਦੋਵਾਲ ਬਖਾਤਿਰ ਸ਼ਿਰਕਤ ਦਰ ਬਿਸਤੋ ਪੰਜਮੀਨ ਦੌਰੇ ਮੁਜ਼ਾਕਰਾਤ ਨੁਮਾਇੰਦਗਾਨ ਵਿਜੇ ਪਿਰਮੁਨ ਮਸਲੇ ਮਰਜ਼ੀ ਬਰਾਈ ਦੀਦਾਰ ਦੋ ਰੋਜ਼ੇ ਅਸ ਚੀਨ ਵਾਰਿਦ ਬੀਜਿੰਗ ਸ਼ੁਦੇ ਐਸ ਵਜ਼ੀਰ ਬਾਜ਼ਰਗਾਨੀ ਸਨਅਤ ਹਿੰਦ ਪੀਯੂਸ਼ ਗੋਇਲ ਗੁਫ਼ਤੇ ਕਿ ਹਿੰਦ ਕਰਾਰਦਾਦ ਹੋਈ ਤਜਾਰਤ ਆਜ਼ਾਦ ਰਾ ਬਹਸ਼ ਤਾ ਨੌ ਗੁਰੂ ਹੋਏ ਕਿਸ਼ਵਰ ਹਾਂ ਮੌਰਿਦ ਮੁਜ਼ਾਕਰੇ ਅਰਾਰ ਮੀਦ ਹੈ ਅਜਾਮ ਸਾਹਿਬ ਇਹ ਹਿੰਦ ਸੇ ਮਫਰੂਰ ਗੁਰੂ ਹੀ ਰਾ ਅਜਮਾ ਲਿਜੀ ਬਸ ਆਵਰਦੇ ਹਨ ਦਰ ਕ੍ਰਿਕਟ ਆਜ਼ਮਾਇਸ਼ੀ ਕੋਲੰਬੋ ਹਿੰਦ ਅਵਲਿਨ ਇਨਿੰਗ ਖੁਦਰਾ ਬੇਪੌਂ ਸਦੱਸੇ ਬਰਾਏ ਨੌ ਅਲੀ ਸ੍ਰੀਲੰਕਾ ਦਰ ਰੋਜ਼ ਦੋਵੇਂ ਬਾਜ਼ੀ ਐਲਾਨ ਕਰਦੇ ਹਨ ਪਾਇਆ ਨੇ ਅਖਬਾਰ ਰਾਡੀਓ ਡੇਲੀ ਇੰਜਾ ਡੇਲੀ ਬੇਹਮਿੰਜਾ ਬਰਨਾਮੀ ਸ਼ਾਮਗਾਹੀ ਮਾਂ ਬੇਪਾਇਨ ਮੀਰੇ ਸਦ ਮਾਂ ਬਾ ਬਰਨਾਮੀ ਸੁਬਗਾਹੀ ਦਰਸਾਤੇ ਨੌ ਸੀ ਦਗੇ ਗਏ ਹਿੰਦ ਬਰਾਏ ਬਾ ਸਾਤੇ ਹਫਤ ਸੀ ਦਗੇ ਤੇਹਰਾਨ ਦਰ ਖਦਮਤਾਨ ਖਾਹੀਮ ਬੋਦ ਅਜ਼ ਹਮੇ ਸ਼ੁਮਾ ਇਜਾਜ਼ਮੀ ਤਲਬੀਮ ਸ਼ਬ ਬਖੈਰ ਖੁਦਾ ਨਿਗਹਦਾਰੇ ਤੌਨ